ਜਿਹੜਾ ਅਵਹਰ ਦੋਨੇ ਮਾਂ ਬੁਈ ਮਿਰਜ਼ਾ ਇਮਰਾਨ ਕੁਮਤੂ ਅਤਾ ਸਲਵਦੀਆ ਮਾਸੇ ਅਥੋ